ਜਿਹਾ ਦੋਸਤੋ ਜਾਣੇ ਜਾਂ ਉਹ ਮੇਰੀ ਜਾਣੇ ਜਾਂ ਇਸ ਦੀ ਬਿਰਮਨ ਜੀ ਹਾਂ ਦੋਸਤੋ ਚਲੋ ਹੁਣ ਘਰ ਕੀ ਤਰਫ ਦੇਖਤੇ ਹੀ ਤਾਂ ਫਿਰ ਹੈ ਇਸਕਾ ਮਤਲਬ ਹੈ ਹਮ ਦੋ ਗਾਣੇ ਔਰ ਚਲਾਏਂਗੇ ਉਸਕੇ ਬਾਅਦ ਨਿਊਜ਼ ਬਿਆਨ ਚਲੇ ਗਿਆ ਔਰ ਹਮਾਰਾ ਕੋਲੇਗਾ ਮੈਂ ਨਹੀਂ ਜਾਣਤਾ ਹੂੰ ਕੌਨ ਸਾ ਕੋਲੇਗਾ ਲੇਕਿਨ ਇੱਕ ਐਸਾ ਕੋਲੇਗਾ ਫਿਰ ਸੇ ਲੈ ਲੇਗਾ ਠੀਕ ਹੈ ਦੋਸਤੋ ਹੁਣ ਚਲਤੇ ਹੈ ਪੜ੍ਹਤੇ ਹੈ ਆਗੇ ਔਰ ਬੋਲੋ ਤਾਰਾ ਰਾ ਰਾ ਦਿਲਰ ਮਹਿੰਦੀ ਪੰਜਾਬੀ ਗਾਣਾ ਹੈ ਦੋਸਤੋ